ਸਾਨੂੰ ਪ੍ਰਮੋਦ ਪਿਰੋਲਕਰ, ਹੰਸਾ ਆਵਾਜ਼, ਯਸ਼ਵੰਤ ਕੇੜੇਕਰ, ਹਾਂਜੀ, ਹੀ ਸ਼ਬਦ ਰਚਨਾ ਜਾਂ ਗੀਤਾ ਖਾਤਿਰ ਅਸ਼ਲੀ। ਸਾਨੂੰ ਅਠਾਰ ਵਿੱਠਲ, ਕਾਰਜਾਤ ਵਿੱਠਲ, ਧੋਤਰੇਚਾ, ਕਣਾਤ ਕਣਾਤ ਭੱਲਾ ਵਿੱਠਲ,